ਸ਼ਾਹ ਲਿਬਾਸ ਚਾਕਾਂ ਵਿੱਚ ਮਫੀ ਹੋ ਕੇ ਜੰਗ ਸਿਆ ਲਾਇਆ ਸਾਧੂ ਸੱਲ ਲਾਹੋ ਨਹਿ ਵਾਲੀ ਵਸਲਮ ਸੁਣ ਸਾਹਿਬ ਸਿਰ ਕਮਾ।

ਕੋਸ਼ਿਸ਼ ਕੀਤੀ ਸਾਨੂੰ ਥੱਲੇ ਲਾਣ ਦੀ, ਰਲ ਕੇ ਮੁਹਾਲਫਾਂ ਦੇ ਨਾਲ ਸਾਨੂੰ ਢਾਣ ਦੀ, ਕਿਸਮਤ ਲੱਕੀ ਸਾਡੀ ਵੇਖ ਕੇ ਤੇ ਰੱਖੀ ਸਾਡੀ, ਸਾਰੇ ਹੀ ਮੁਨਾਫਕ ਨੇ ਪੌਂਕ ਦੇ।